0: ਕਿੱਥੇ ਜਾਣਿਆ ਮੈਂ ਸਾਹਿਬ ਟੈਕਸੀ ਪਕੜੀ ਕਾਲਜ ਪਹੁੰਚੀ ਸੁਲੀ ਲੈਕਚਰ ਰਾਧਾ ਪੜ੍ਹਤੇ ਪੜ੍ਹਤੇ ਯਾਦ ਆ ਗਿਆ ਕਿਸੇ ਤੇ ਲੰਚ ਕਵਾਦਾ ਖਿਸਕ ਕੇ ਪਹੁੰਚੇ ਰਿਸ਼ਤਾਰਾ ਜਾਨ ਮੈਂ ਆਈ ਜੋ
1: ਹਾਏ ਬੇਬੀ ਹਾਏ ਬੇਬੀ ਹਾਏ ਬੇਬੀ ਹਾਏ ਹਾਏ ਹਾਏ
0: ਹਨੀ ਮੈਂ ਤਾਂ ਬੋਰ ਹੋ ਗਿਆ।